ਉਹ ਜਿੰਦ ਮਾਹੀ ਜੇ ਚੱਲੇ ਹੋ ਪਟਿਆਲੇ ਅਤੇ ਚਾਚਾ ਜੀ ਨੂੰ ਕਹਿ ਦਿਓ ਕਿ ਸ਼ਾਮ ਨੂੰ ਮੈਂ ਵੀ ਆ ਰਿਹਾ ਤਾਂ ਕਿ ਸਮਝ ਗਿਆ ਨਾ ਸ਼ਾਮ ਕਾ ਪ੍ਰੋਗਰਾਮ ਔਨ ਕਰ ਲਿਆ ਯੂ ਆਰ ਲਿਸਨਿੰਗ ਟੂ ਈਵਨਿੰਗ ਡਰਾਈਵ ਟਾਈਮ ਸ਼ੋ ਵੈਲਕਮ ਬੈਕ ਇਟਸ 6:47 ਇਨ ਦ ਸਟੂਡੀਓ ਕਲੋਕ ਐਂਡ ਯੂ ਡੋਂਟ ਫਰਗੈਟ ਦਿਸ ਈਵਨਿੰਗ ਵਿਚ ਇਜ਼ ਕਮਿੰਗ ਫੋਰ ਯੂ ਔਨ ਦ 12th ਆਫ ਜੁਲਾਈ ਦਿਸ ਸੰਡੇ ਵਿਸ਼ਾਲ ਐਂਡ ਸ਼ੇਖਰ ਆਰ ਕਮਿੰਗ ਟੂ ਟਾਊਨ ਯਾਰ ਅਗਰ ਅਭੀ ਤੱਕ ਆਪਣੀ ਟਿਕਟ ਨਹੀਂ ਲਈ ਹੈ ਤਾਂ ਫਟਾਫਟ ਲੈ ਲੀਜੀਏ ਕਿਉਂਕਿ ਅਬ ਤੋਂ ਸ਼ਾਇਦ ਬੱਚੀ ਵੀ ਬਹੁਤ ਕਮ ਹੋ ਐਂਡ ਯੂ ਆਰ ਗੋਇੰਗ ਟੂ ਗੈਟ You're going to get 30% off when you mention Phanasia. So, bhaiya ji, ye deal miss bilkul na kare and get to them right away. And that is going to be at the website cashpatelproductions.com. That's cashpatelproductions.com. 30% discount when you apply the code Phanasia. Sirf itna sa bolna hai aur aapka kaam ho gaya. I don't think you want to miss this concert because bahut sare pyare gaane hain inke. And one of that song that I want you to know, ye dekho, kya khubsurat gaana hai Vishal Dadlani ka, this one. And after this, I want to take you to the Spice Girls. Why? Batata hoon yaar.